ਸਾ ਮੁਕੜਾ ਸਭ ਬੋਲੇ ਹਾਏ ਰਾਮ ਹੋਏ ਹੋਏ ਸਭ ਬੋਲੇ ਹਾਏ ਰਾਮ ਹਾਏ ਹਾਏ ਸਭ ਬੋਲੇ ਹਾਏ ਰਾਮ ਹਾਏ ਹਾਏ ਸਭ ਬੋਲੇ ਹਾਏ ਰਾਮ ਸਭ ਕੀ ਲਾਗੀ ਤੁਸ ਪੇ ਨਜ਼ਰੀਆ ਸੋਲਾ ਬਰਸ ਕੀ ਭਈ ਉਮਰੀਆ ਸੋਲਾ ਬਰਸ ਕੀ ਭਈ ਉਮਰੀਆ ਸੋਲਾ ਬਰਸ